0: नजर,
1: जहाँ जिंदगी वहाँ सार्थक।
2: Dreaming of paradise, discover the Indian Ocean with Skylord Cruise and Holidays. Book exclusive Emirates holiday offers to Mauritius, the Maldives, Seychelles and Sri Lanka.
3: Choose from luxury beach escapes, family resorts and incredible multi-center holidays, all at exclusive prices.
2: Call Skylord Cruise and Holidays today on 01923883100. That's 01923883100.
3: At all protected.
2: Dreaming of Europe and the UK? Travel with Mantra Holidays and explore the breathtaking Scottish Highlands, the dramatic landscapes of Snowdonia and the stunning coast of Cornwall. Then journey through Europe from the majestic Swiss Alps to romantic Paris and the timeless beauty of Italy.
4: Visit mantraholidays.co.uk or call 02037736333 now. APTA bonded. Mantra Holidays. What's your travel mantra?
5: ਓ ਜੀ ਸਮੋਸਾ ਲਵਰਸ ਤੁਸੀਂ ਰੈਡੀ ਹੋ 5th ਸਪਟੈਂਬਰ ਨੂੰ ਆ ਗਿਆ ਵਰਲਡ ਸਮੋਸਾ ਡੇ ਤੇ ਸੈਲੀਬ੍ਰੇਸ਼ਨ ਹੋਵੇਗੀ ਫੁੱਲ ਦੇਸੀ ਸਟਾਈਲ ਨਾਲ ਅਸ਼ੋਕਾ ਸਮੋਸਾਸ ਦੇ ਨਾਲ ਪੰਜਾਬੀ ਲਾਹੌਰੀ ਜਾਂ ਕਾਕਟੇਲ ਹਰ ਮੂਡ ਤੇ ਹਰ ਮੌਕਾ ਲਈ ਸਮੋਸਾ ਹੀ ਸਮੋਸਾ ਡੀਪ ਫਰਾਈ ਕਰੋ ਏਅਰ ਫਰਾਈ ਕਰੋ ਜਾਂ ਬੇਕ ਕਰੋ ਬਸ ਗਰਮਾ ਗਰਮ ਅਸ਼ੋਕਾ ਸਮੋਸਾ ਜ਼ਰੂਰ ਚੱਖੋ ਜੀ ਕਿਉਂਕਿ ਸਮੋਸਾ ਹੋਵੇ ਅਸ਼ੋਕਾ ਦਾ ਤੇ ਸਵਾਦ ਹੋਵੇ ਫੁੱਲ ਦੇਸੀ ਲੈ ਆਓ ਅਸ਼ੋਕਾ ਸਮੋਸਾਸ ਨਾਓ ਜੀ ਤੇ ਮਨਾਓ ਵਰਲਡ ਸਮੋਸਾ ਡੇ ਪੰਜਾਬੀ ਸਟਾਈਲ
6: चाय ब्रेक हो या बिजी वर्क डे सबको चाहिए एक परफेक्ट कप ऑफ चाय
7: और अब रॉयल चाय लाए हैं स्मार्ट सॉल्यूशन फॉर योर बिजनेस
6: गेट अ रॉयल चाय वेंडिंग मशीन फ्री परफेक्ट फॉर कैफेज रेस्टोरेंट्स ऑफिसेज शॉप्स पेट्रोल स्टेशंस और कम्युनिटी स्पेसेस
7: रिच ऑथेंटिक टेस्ट एवरी सिंगल टाइम
6: रॉयल चाय ब्रूड फॉर बिजनेस
7: ईमेल नाउ info@royalchayvending.com लिमिटेड ऑफर टर्म्स एंड कंडीशंस अप्लाई
8: I'm the full package. I've got the looks, the chat, the personality. I'm a total beach babe, always got a tan, always got a good story to tell. Yeah, I've got cheeky sides, but I'm not here to mess about. I'm looking for my perfect match.
9: Okay, how about some cat eye frames?
8: Ooh, yeah.
9: With polarized lenses?
8: Oh.
9: Or a blue tint?
8: Perfect.
10: At Specsavers, you can mix and match frames, tints and lenses to create your unique pair of sunglasses. And get £40 off reactions, mirror and polarizing lenses. Conditions apply. See in store for details.
11: Al Noor, purana baitmat naam, nayi range ke saath, premium pulses, pure, fresh, full of natural goodness. Everyday dal se lekar wholesome meals tak, aapke Asian grocery stores par available hai. Al Noor, taste the difference.
12: Hiya, it's me Raj Badin. Catch me every weekday afternoon with my Choice Active, Filmy Scramble, a Lyrical Miracle, and the Big Question. That's 4 p.m. on Leica Radio Greater London and Leica Radio Midlands.
13: The Breakfast Plan. Perfectly brewed by you. Donny Brasco on Leica Radio.
14: The Diamond Track of the Hour is brought to you by Malabar Gold and Diamonds.